0: Repeat rhythm. Repeat rhythm. Repeat rhythm.
1: ਕਿੰਨੀਆਂ ਗੱਲਾਂ ਵੇ ਤੂੰ ਕਰਦਾ ਹੈ ਕਰਦਾ ਹੈ ਇੰਨੀਆਂ ਮਿੰਨੀਆਂ ਗੱਲਾਂ ਤੇ ਤੂੰ ਲੜਦਾ ਹੈ।